0: ਦਾ ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਨੱਚਦਾ ਪੰਜਾਬ ਪ੍ਰੋਗਰਾਮ ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org.nz/nachdapanjab
1: Ua fulu e minute ke tai hola valu fosi mai ai he pon fulu e minute he mata hola valu matuta ki mai ke le tio 104.6 Planet FM ko malianga Eric mohalo asikona ka fakatuta la tu ai ke to nangao ke ke he me to tatalu ke ke he mang hau niwe matuta ki atu foki ke kupenga hila www.planetaudio.org.nz/NewayHealth. Frau Ella